ਚੱਕੀਆਂ ਸੀ ਖੰਬੇ ਵਿੱਚ ਆਉਦੇ ਸੀ ਕੁੱਤਨਾ ਇਹ ਮਨਮਸੇ ਅੱਲਾ ਪੇਵੇ ਤਾਂ ਵੋ ਜਮਾ ਖੇ ਪਲਾਤੋ ਚੇ ਕੁਆਂਡੋ ਤੇ ਦਿਸੀ ਅਲਬੂਨਾ ਚੀਕਾ ਓਈ ਆਈ ਵਾ ਮੋਜੀਕਾ ਕੀ ਹੈ ਸੇ ਕੀ ਹੈ ਸੇ ਪਰ ਕੁਆਟਰੋ ਪੇਸੋ ਕੀ ਹਨ ਜੋਵੀਦੋ ਫਲੋਰ ਦੇ ਪੀਪੀਓ ਲੋ ਟੀ ਹੈ ਸੇ ਇੰਗਰੂਪੀਓ ਪੇਸੋ ਤੇ ਸੋਸ ਉਨ ਡਿਪੂਟਾਓ ਇ ਸੋਲੋ ਸੋਸ ਉਨ ਪੋਬਰੇ ਡਿਆਬਲੋ ਐਂਪਿਲਚਾਓ ਪਰ ਇਸੋਸ ਲੋਕੋਸ ਬਰਰੇਟੀਨੇਸ ਤਾਂਬੀਂ ਕਾਂਬੀਆਸਟੇ ਡੀ ਅਪੇਜੀਦੋ Ya no sos Pérez Gilines, decís ser un noble inglés. ¿Qué hace, qué hace? Que en vez de chau decís good night y mademoiselle, a las pebetas vos llamas que plato, che. Cuando te dice alguna chica, adiós, mojica. ¿Qué hace, qué hace?